0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ੍ਰੀ ਅਕਾਲ ਜੀ, ਨਮਸਕਾਰ, ਸਲਾਮ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਪ੍ਰੋਗਰਾਮ SBS ਪੰਜਾਬੀ ਵਿੱਚ ਤੁਹਾਡਾ ਬੜਾ ਹੀ ਨਿੱਘਾ ਅਤੇ ਗੂੜਾ ਜਿਹਾ ਸਵਾਗਤ ਹੈ ਦੋਸਤੋ। ਅਤੇ ਅੱਜ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ, ਜੋ ਕਿ ਇਹ ਪ੍ਰੋਗਰਾਮ ਲਾਈਵ ਲੈ ਕੇ ਆ ਰਹੀ ਹਾਂ SBS ਦੇ ਮੈਲਬਰਨ ਸਟੂਡੀਓ ਤੋਂ। ਪਰ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਰ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ, ਉਹੀ ਹਰ ਵਾਰ ਦੀ ਤਰ੍ਹਾਂ ਪੰਜਾਬੀਆਂ ਨਾਲ ਕਰਾਂਗੇ ਜੀ ਪੰਜਾਬੀ ਵਿੱਚ ਪੰਜਾਬੀਆਂ ਬਾਰੇ ਗੱਲਾਂ ਬਾਤਾਂ, ਅਤੇ ਸੁਣਾਂਗੇ ਜੀ ਨਵੇਂ ਪੁਰਾਣੇ ਪੰਜਾਬੀ ਗਾਣੇ। ਜੇ ਤੁਸੀਂ ਵੀ ਆਪਣੀ ਮਨਪਸੰਦ ਦਾ ਕੋਈ ਗਾਣਾ ਸੁਣਨਾ ਹੋਵੇ, SMS ਕਰਕੇ ਭੇਜ ਸਕਦੇ ਹੋ ਜੀ ਆਪਣੀ ਫਰਮਾਇਸ਼, ਜ਼ਰੂਰ ਪੂਰੀ ਕਰਾਂਗੇ। ਜਾਂ ਫਿਰ ਸਾਡੇ ਨਾਲ ਕਰਨੀ ਹੋਈ ਕੋਈ ਗੱਲਬਾਤ, ਕਿਸੇ ਨੂੰ ਦੇਣਾ ਹੋਏ ਕੋਈ ਸੁਨੇਹਾ, ਜਾਂ ਉਂਝ ਹੀ ਪ੍ਰੋਗਰਾਮ ਦੇ ਬਾਰੇ ਕੋਈ ਆਪਣੇ ਵਿਚਾਰ ਕਰਨੇ ਹੋਣ ਸਾਂਝੇ, ਤਾਂ ਜ਼ਰੂਰ ਕਰ ਸਕਦੇ ਹੋ ਜੀ। ਨੰਬਰ ਹੈ 04397997667, 0439-799-767। ਤੁਹਾਡੇ SMS ਦਾ ਤਾਂ ਇੰਤਜ਼ਾਰ ਰਹੇਗਾ ਹੀ, ਪਰ ਮੈਂ ਵੀ ਬਹੁਤ ਸਾਰਾ ਕੁਝ ਨਾਲ ਲੈ ਕੇ ਆਈ ਹਾਂ, ਨਾਲ ਲਿਆਈ ਹਾਂ ਜੀ ਗਾਣਿਆਂ ਦਾ ਪਟਾਰਾ, ਪਰ ਉਸ ਤੋਂ ਇਲਾਵਾ ਖ਼ਬਰਾਂ, ਅਤੇ ਸਾਡਾ ਹਫ਼ਤਾਵਾਰੀ ਸੈਗਮੈਂਟ ਜੀ ਆਏਗਾ ਲੈਂਦੇ ਪੰਜਾਬ ਤੋਂ, ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਅਖਾਣ ਕਹਾਣੀ ਵਿੱਚ ਭੁੱਲੇ ਵਿਸਰੇ ਅਖਾਣਾਂ ਬਾਰੇ। ਇਸ ਤੋਂ ਇਲਾਵਾ ਅੱਜ ਗੱਲ ਹੋਏਗੀ ਜੀ ਰੇਸਿਜ਼ਮ ਬਾਰੇ। ਆਸਟ੍ਰੇਲੀਆ ਵਿੱਚ ਰੇਸਿਜ਼ਮ ਤਾਂ ਵੱਧ ਰਿਹਾ, ਅਤੇ

ਯਾਨੀ ਕਿ ਨਸਲਵਾਦ ਦਾ ਜਿਹੜਾ ਰੂਪ ਹੈ ਉਹ ਵੀ ਬਹੁਤ ਬਦਲ ਗਿਆ ਹੈ। ਪਰ ਇਸ ਬਦਲਦੇ ਰੂਪ ਦੇ ਰੇਸਿਜ਼ਮ ਦੇ ਨਾਲ ਨਜਿੱਠਣ ਲਈ ਕਿ ਆਸਟ੍ਰੇਲੀਆ ਦੇ ਕਾਨੂੰਨ ਸਮਰਥ ਹੈਗੇ ਨੇ, ਇਸ ਬਾਰੇ ਕਰਾਂਗੇ ਜੀ ਇੱਕ ਡੂੰਘਿਆਈ ਨਾਲ ਪੜਚੋਲ। ਅਤੇ ਇਸ ਤੋਂ ਇਲਾਵਾ ਤੁਹਾਨੂੰ ਸੁਣਾਵਾਂਗੇ ਆਸਟ੍ਰੇਲੀਆ ਵਿੱਚ ਵਸਦੇ ਅਜਿਹੇ ਪੰਜਾਬੀ ਪਰਿਵਾਰਾਂ ਦੀ ਕਹਾਣੀ ਜੋ ਕਿ ਅੱਜ ਤੋਂ ਘੱਟੋ ਘੱਟ 30-40 ਵਰੇ ਪਹਿਲਾਂ ਆਸਟ੍ਰੇਲੀਆ ਆਏ ਸੀ। ਅਤੇ ਨਾਲ ਹੀ ਚੱਲ ਰਿਹਾ ਜੀ ਫੀਫਾ ਫੀਵਰ, ਕੋਈ ਨਵੀਂ ਬਿਮਾਰੀ ਨਹੀਂ ਹੈ ਜੀ। ਫੁੱਟਬਾਲ ਦਾ ਜਿਹੜਾ ਵਰਲਡ ਕੱਪ ਹੈ ਉਹ ਚੱਲ ਰਿਹਾ ਅਤੇ ਬਹੁਤ ਹੀ ਜ਼ਿਆਦਾ ਮੈਡਨੈਸ ਲੈਵਲ ਦਾ ਜਿਹੜਾ ਪੈਸ਼ਨ ਹੈ ਉਹ ਦੇਖਣ ਨੂੰ ਮਿਲਦਾ ਇਸ ਦੇਸ਼ ਵਿੱਚ ਇਸ ਖੇਡ ਬਾਰੇ। ਸਿਰਫ ਇਸ ਦੇਸ਼ ਵਿੱਚ ਹੀ ਨਹੀਂ ਜੀ, ਦੇਸ਼ਾਂ ਵਿਦੇਸ਼ਾਂ ਵਿੱਚ ਵੀ ਫੀਫਾ ਫੀਵਰ ਜਿਹੜਾ ਉਹ ਫੈਲਿਆ ਹੋਇਆ। ਅਤੇ ਜੇ ਕੋਈ ਇੰਨੀ ਪ੍ਰਸਿੱਧ ਚੀਜ਼ ਹੋਵੇ ਉਹਦੇ ਬਾਰੇ ਗੱਲਬਾਤ ਅਸੀਂ ਨਾ ਕਰੀਏ, ਇੱਦਾਂ ਤਾਂ ਨਹੀਂ ਹੋ ਸਕਦਾ। ਗੱਲ ਕਰਾਂਗੇ ਫੀਫਾ ਬਾਰੇ ਵੀ, ਪਰ ਤੁਸੀਂ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ ਉਹਦੇ ਬਾਰੇ ਵੀ ਜੇ ਤੁਸੀਂ ਸਾਂਝੇ ਕਰਨੇ ਹੋਣ ਵਿਚਾਰ, ਸੁਣਨਾ ਹੋਵੇ ਮਨਪਸੰਦ ਦਾ ਕੋਈ ਪੰਜਾਬੀ ਗਾਣਾ, ਜਾਂ ਫਿਰ ਸਾਡੇ ਨਾਲ ਕਰਨੀ ਹੋਈ ਗੱਲਬਾਤ, ਕਿਸੇ ਨੂੰ ਦੇਣਾ ਹੋਵੇ ਕੋਈ ਸੁਨੇਹਾ, ਇਹ ਸਾਰਾ ਕੁਝ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਨੋਟ ਕਰ ਲਓ 0439799767, 0439799767। ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ, ਆਓ ਫਿਰ ਰੁੱਖ ਕਰਦੇ ਹਾਂ ਜੀ SBS ਪੰਜਾਬੀ ਦੇ ਨਿਊਜ਼ ਰੂਮ ਦਾ, ਅਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰਸਾਰ। SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ, ਅਤੇ ਪੇਸ਼ ਨੇ 12 ਜੂਨ 2026 ਦਿਨ ਸ਼ੁੱਕਰਵਾਰ ਦੀਆਂ ਚੋਣਵੀਆਂ ਖਬਰਾਂ। ਲੇਬਰ ਪਾਰਟੀ ਦੇ ਫੈਡਰਲ ਪ੍ਰਧਾਨ ਅਤੇ ਸਾਬਕਾ ਫੈਡਰਲ ਖਜ਼ਾਨਚੀ ਵੇਨ ਸਵੇਨ ਕਹਿੰਦੇ ਹਨ ਕਿ ਇੱਕ ਆਡਿਟ ਵਨ ਨੇਸ਼ਨ ਲਈ $2 million ਤੋਂ ਵੱਧ ਦੇ ਦਾਨ ਬਾਰੇ ਅਨਿਸ਼ਚਿਤਤਾ ਨੂੰ ਦੂਰ ਨਹੀਂ ਕਰਦਾ। ਵਨ ਨੇਸ਼ਨ ਦਾ ਕਹਿਣਾ ਹੈ ਕਿ ਉਸਨੇ ਆਪਣੀ ਲੇਬਰ ਵਿਰੋਧੀ ਫੰਡ ਇਕੱਠਾ ਕਰਨ ਦੀ ਮੁਹਿੰਮ ਨੂੰ ਜਾਇਜ਼ ਸਾਬਤ ਕਰ ਦਿੱਤਾ, ਜਦਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਵੀ ਵਨ ਨੇਸ਼ਨ ਨੂੰ ਮਿਲਣ ਵਾਲੇ ਦਾਨ ਉੱਤੇ ਸਵਾਲ ਖੜ੍ਹੇ ਕੀਤੇ ਸੀ। ਬ੍ਰਿਟੇਨ ਦੇ ਰੱਖਿਆ ਸਕੱਤਰ ਜੌਨ ਹੀਲੀ ਦੇ ਅਸਤੀਫੇ ਨੇ ਰੱਖਿਆ ਖਰਚਿਆਂ ਨੂੰ ਲੈ ਕੇ UK ਸਰਕਾਰ ਦੇ ਅੰਦਰ ਡੂੰਘੀਆਂ ਫੁੱਟਾਂ ਨੂੰ ਉਜਾਗਰ ਕਰ ਦਿੱਤਾ। ਉੱਥੇ ਦੇ ਪ੍ਰਧਾਨ ਮੰਤਰੀ ਕੀ ਸਟੈਮਰਸ ਨਾਲ ਫੌਜੀ ਫੰਡਿੰਗ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਰੱਖਿਆ ਸਕੱਤਰ ਨੇ ਅਸਤੀਫਾ ਦੇ ਦਿੱਤਾ, ਅਤੇ ਨਾਲ ਹੀ ਚੇਤਾਵਨੀ ਵੀ ਦਿੱਤੀ ਕਿ ਵੱਧ ਰਹੇ ਵਿਸ਼ਵ ਵਿਆਪੀ ਖਰਚਿਆਂ ਦੇ ਸਮੇਂ ਬ੍ਰਿਟੇਨ ਆਪਣੀ ਹਥਿਆਰਬੰਦ ਫੌਜਾਂ ਵਿੱਚ ਪਰਿਆਪਤ ਨਿਵੇਸ਼ ਕਰਨ ਵਿੱਚ ਅਸਫਲ ਹੈ। ਇਹ ਅਸਤੀਫਾ ਆਸਟ੍ਰੇਲੀਆ ਨਾਲ ਉੱਚ ਪੱਧਰੀ ਗੱਲਬਾਤ ਤੋਂ ਕੁਝ ਹੀ ਸਮੇਂ ਪਹਿਲਾਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਡਿਫੈਂਸ ਮੰਤਰੀ ਇਸ ਵੇਲੇ UK ਵਿੱਚ ਮੌਜੂਦ ਹਨ, ਅਤੇ ਕੁਝ ਹੀ ਘੰਟਿਆਂ ਬਾਅਦ ਉਹ ਹੇਲੀ ਦੇ ਨਾਲ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਸੀ, ਅਤੇ ਉਹਨਾਂ ਨੂੰ ਇਸ ਅਸਤੀਫੇ ਨੇ ਹੈਰਾਨ ਕਰ ਦਿੱਤਾ। ਇਸ ਦੇ ਚਲਦੇ ਔਕਸ ਪਣਡੁੱਬੀ ਸਮਝੌਤੇ ਦੇ ਭਵਿੱਖ ਬਾਰੇ ਵੀ ਬਹਿਸ ਮੁੜ ਤੋਂ ਸ਼ੁਰੂ ਹੋ ਗਈ ਹੈ। ਉੱਥੇ ਹੀ ਨਿਊ ਸਾਊਥ ਵੇਲਸ ਪੁਲਿਸ ਦਾ ਮੰਨਣਾ ਹੈ ਕਿ ਉਹਨਾਂ ਨੂੰ 71 ਸਾਲਾਂ ਨੈਡਰ ਸੈਂਸੋਏ ਦੇ ਅਵਸ਼ੇਸ਼ ਮਿਲੇ ਹਨ, ਜੋ ਲਗਭਗ ਇੱਕ ਦਹਾਕਾ ਪਹਿਲੇ ਪੱਛਮੀ ਸਿਡਨੀ ਦੇ ਆਪਣੇ ਘਰ ਤੋਂ ਗਾਇਬ ਹੋ ਗਈ ਸੀ। ਜ਼ਿਕਰਯੋਗ ਹੈ ਕਿ ਉਸਦੇ ਪੁੱਤਰ ਸਲੀਮ ਸੈਂਸੋਏ ਉੱਤੇ 3 ਸਾਲ ਪਹਿਲਾਂ ਘਰੇਲੂ ਹਿੰਸਾ ਅਤੇ ਕਤਲ ਦਾ ਦੋਸ਼ ਲਗਾਇਆ ਗਿਆ ਸੀ, ਅਤੇ ਇਹ ਮਾਮਲਾ ਅਜੇ ਵੀ ਅਦਾਲਤ ਵਿੱਚ ਚੱਲ ਰਿਹਾ। ਹੁਣ ਇੱਕ ਚੰਗੀ ਖਬਰ, ਆਦਿਵਾਸੀ ਸੰਗੀਤਕਾਰ ਗੁਰਮਲ ਨੂੰ ਆਸਟ੍ਰੇਲੀਅਨ ਰਿਕਾਰਡਿੰਗ ਇੰਡਸਟਰੀ ਐਸੋਸੀਏਸ਼ਨ ਹਾਲ ਆਫ ਫੇਮ ਵਿੱਚ ਇੱਕ ਕਲਾਕਾਰ ਵਜੋਂ ਸ਼ਾਮਲ ਕੀਤਾ ਗਿਆ। ਅਜਿਹਾ ਉਸ ਸੰਗੀਤਕਾਰ ਦੀ ਮੌਤ ਤੋਂ 9 ਸਾਲ ਬਾਅਦ ਹੋਇਆ। ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਦੁਨੀਆ ਦੇ ਨਾਲ ਸ਼ਕਤੀਸ਼ਾਲੀ ਸੱਭਿਆਚਾਰਕ ਸਾਂਝ ਪਾਉਣ ਦੇ ਆਪਣੇ ਟੀਚੇ ਵਿੱਚ ਸਫਲ ਹੋਇਆ। ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਗਾਈ ਦਾ ਕਹਿਣਾ ਹੈ ਕਿ ਅਮਰੀਕਾ ਦੇ ਨਾਲ ਸੰਭਾਵਿਤ ਸਮਝੌਤੇ ਉੱਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ। ਇਹ ਬਿਆਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਜ਼ਾ ਦਾਅਵਿਆਂ ਦਾ ਖੰਡਨ ਕਰਦਾ। ਜ਼ਿਕਰਯੋਗ ਹੈ ਕਿ ਟਰੰਪ ਨੇ ਕਿਹਾ ਸੀ ਕਿ ਇਸ ਹਫ਼ਤੇ ਦੇ ਅੰਤ ਵਿੱਚ ਇੱਕ ਸ਼ਾਂਤੀ ਸਮਝੌਤੇ ਉੱਤੇ ਦਸਤਖਤ ਕੀਤੇ ਜਾ ਸਕਣਗੇ। ਉੱਥੇ ਕੋਂਗੋ ਅਤੇ ਕੀਨੀਆ ਵਿੱਚ ਈਬੋਲਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 136 ਤੱਕ ਪਹੁੰਚ ਗਈ ਹੈ। ਹੁਣ ਤੱਕ 676 ਲੋਕ ਇਸ ਬਿਮਾਰੀ ਦੀ ਚਪੇਟ ਵਿੱਚ ਆ ਗਏ ਨੇ। ਜ਼ਿਕਰਯੋਗ ਹੈ ਕਿ ਈਬੋਲਾ ਦਾ ਇਹ ਤਾਜ਼ਾ ਪ੍ਰਕੋਪ ਬੰਡੀਬਿਓਗ ਵਾਇਰਸ ਕਾਰਨ ਹੋ ਰਿਹਾ ਹੈ, ਜਿਸ ਦੇ ਇਲਾਜ ਲਈ ਕੋਈ ਵੀ ਅਧਿਕਾਰਕ ਟੀਕਾ ਉਪਲਬਧ ਨਹੀਂ ਹੈ। ਹੁਣ ਗੱਲ ਪੰਜਾਬ ਦੀ, ਜਿੱਥੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਵਿੱਚ ਪਹਾੜੀ ਸੂਬਿਆਂ ਦੀ ਤਰਜ਼ ਉੱਤੇ ਪੰਜਾਬ ਨੂੰ ਸਪੈਸ਼ਲ ਕੈਟੇਗਰੀ ਸਟੇਟਸ ਦੇਣ ਦੀ ਮੰਗ ਰੱਖੀ ਹੈ, ਅਤੇ ਸਰਹੱਦੀ ਖੇਤਰਾਂ ਦੇ ਲਈ ਵੀ ਵਿਸ਼ੇਸ਼ ਪੈਕੇਜ ਮੰਗਿਆ। ਪੰਜਾਬ ਦੇ ਮੁੱਖ ਮੰਤਰੀ ਨੇ ਕਰੀਬ 7 ਮਿੰਟਾਂ ਦੇ ਭਾਸ਼ਣ ਵਿੱਚ ਸਮੁੱਚੇ ਪੰਜਾਬ ਦੇ ਮਸਲਿਆਂ ਅਤੇ ਮੰਗਾਂ ਦਾ ਸੰਖੇਪ ਪੇਸ਼ ਕੀਤਾ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ।

0: ਦੋਸਤੋ, ਇੱਕ ਵੱਡੀ ਖਬਰ ਅੱਜ ਕੱਲ੍ਹ ਫੀਫਾ ਵਰਲਡ ਕੱਪ ਵੀ ਬਣਿਆ ਹੋਇਆ। ਪਰ ਕੀ ਹੈ ਫੀਫਾ ਦਾ ਹਾਲ, ਆਓ ਜਾਣਦੇ ਹਾਂ ਸਾਡੇ ਸਹਿਯੋਗੀ ਪੁਨੀਤ ਢੀਂਗਰਾ ਤੋਂ।
1: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਸੋ ਆ ਚੁੱਕਿਆ ਹੈ ਜੀ ਫੀਫਾ ਵਰਲਡ ਕੱਪ 2026। ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੀ ਸਾਂਝੀ ਮੇਜ਼ਬਾਨੀ ਹੇਠ ਹੋ ਰਿਹਾ ਇਸ ਵਾਰ ਦਾ ਫੁੱਟਬਾਲ ਵਰਲਡ ਕੱਪ ਸਿਰਫ ਫੁੱਟਬਾਲ ਕਰਕੇ ਹੀ ਨਹੀਂ, ਸਗੋਂ ਨਵੀਂ ਟੈਕਨੋਲੋਜੀ, ਮਹਿੰਗੀਆਂ ਟਿਕਟਾਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਚਰਚਾਵਾਂ ਕਰਕੇ ਵੀ ਸੁਰਖੀਆਂ ਵਿੱਚ ਹੈ। ਇਸ ਪੋਡਕਾਸਟ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ AI ਅਤੇ VAR ਕਿਵੇਂ ਖੇਡ ਨੂੰ ਬਦਲ ਰਹੇ ਨੇ, ਭਾਰਤੀ ਪ੍ਰਸ਼ੰਸਕਾਂ ਲਈ ਬ੍ਰੌਡਕਾਸਟਿੰਗ ਅਧਿਕਾਰਾਂ ਦਾ ਮਸਲਾ ਕਿਵੇਂ ਹੱਲ ਹੋਇਆ, ਅਤੇ ਕਿਉਂ ਕੁਝ ਮਨੁੱਖੀ ਅਧਿਕਾਰ ਸੰਗਠਨ ਟੂਰਨਾਮੈਂਟ ਦੌਰਾਨ ਚਿੰਤਾਵਾਂ ਜ਼ਾਹਰ ਕਰ ਰਹੇ ਨੇ। ਪਹਿਲਾਂ ਗੱਲ ਕਰਦੇ ਹਾਂ ਮੈਦਾਨ ਦੀ ਅਤੇ ਉਸ ਟੈਕਨੋਲੋਜੀ ਦੀ ਜੋ ਫੁੱਟਬਾਲ ਦਾ ਚਿਹਰਾ ਬਦਲਣ ਲਈ ਤਿਆਰ ਹੈ। ਫੀਫਾ ਵਰਲਡ ਕੱਪ 2026 ਨੂੰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਟੈਕਨੋਲੋਜੀ ਆਧਾਰਿਤ ਵਰਲਡ ਕੱਪ ਕਿਹਾ ਜਾ ਰਿਹਾ ਹੈ। ਇਸ ਵਾਰ ਆਰਟੀਫਿਸ਼ਲ ਇੰਟੈਲੀਜੈਂਸ ਮਤਲਬ AI ਅਤੇ ਵੀਡੀਓ ਅਸਿਸਟੈਂਸ ਰੈਫਰੀ ਯਾਨੀ VAR ਦੀ ਅਪਗ੍ਰੇਡਡ ਵਰਤੋਂ ਹੋਵੇਗੀ। ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ ਅਤੇ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਦੇ ਕਾਰਜਕਾਰੀ ਮੈਂਬਰ ਸ਼ਾਜ਼ੀ ਪ੍ਰਭਾਕਰਨ ਦੱਸਦੇ ਨੇ ਕਿ ਇਹ ਟੈਕਨੋਲੋਜੀ ਦਰਸ਼ਕਾਂ ਅਤੇ ਰੈਫਰੀ ਦੋਵਾਂ ਲਈ ਵੱਡਾ ਬਦਲਾਅ ਲਿਆਵੇਗੀ।
2: As we already know that semi automatic offside cameras support will be there, and then the whole chip inside the ball to track every touch, every motion, and that the whole analytics around the viewing experience for the fans and for the broadcasters, because more than 45 cameras will be in use.
1: ਇਸ ਦਾ ਮਤਲਬ ਹੈ ਕਿ ਬਾਲ ਦੇ ਅੰਦਰ ਲੱਗਿਆ ਸੈਂਸਰ ਇਹ ਦੱਸ ਸਕੇਗਾ ਕਿ ਗੇਂਦ ਨੂੰ ਕਿਸ ਖਿਡਾਰੀ ਨੇ ਅਤੇ ਕਦੋਂ ਛੋਇਆ ਸੀ। ਇਸ ਦੇ ਨਾਲ ਆਫਸਾਈਡ ਫੈਸਲਿਆਂ ਵਿੱਚ ਹੋਰ ਸ਼ੁੱਧਤਾ ਆ ਸਕਦੀ ਹੈ। ਫੀਫਾ ਦੇ ਪ੍ਰਧਾਨ ਜਿਆਨੀ ਇਨਫਾਂਟੀਨੋ ਦਾ ਕਹਿਣਾ ਹੈ ਕਿ AI ਆਧਾਰਿਤ 3D ਪਲੇਅਰ ਮਾਡਲ ਅਤੇ ਟ੍ਰੈਕਿੰਗ ਸਿਸਟਮ ਰੈਫਰੀਆਂ ਨੂੰ ਤੇਜ਼ ਅਤੇ ਵਧੇਰੇ ਸਪਸ਼ਟ ਫੈਸਲੇ ਲੈਣ ਵਿੱਚ ਮਦਦ ਕਰਨਗੇ।
3: With AI enabled 3D players avatars, we are introducing precise player identification and tracking, which means great images, faster decisions by the referees, and a clear understanding by everyone.
1: ਹਾਲਾਂਕਿ VAR ਨੂੰ ਲੈ ਕੇ ਚਰਚਾ ਅਜੇ ਵੀ ਜਾਰੀ ਹੈ। ਕੁਝ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਇਸ ਦੇ ਨਾਲ ਫੈਸਲੇ ਹੋਰ ਸਹੀ ਹੋ ਜਾਂਦੇ ਨੇ, ਜਦਕਿ ਕੁਝ ਲੋਕਾਂ ਦੇ ਅਨੁਸਾਰ ਇਹ ਖੇਡ ਦੀ ਰਫ਼ਤਾਰ ਨੂੰ ਪ੍ਰਭਾਵਿਤ ਕਰਦਾ ਹੈ। ਅਤੇ ਹੁਣ ਗੱਲ ਕਰਦੇ ਹਾਂ ਭਾਰਤ ਦੀ। ਟੂਰਨਾਮੈਂਟ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਤੱਕ ਭਾਰਤ ਵਿੱਚ ਇੱਕ ਵੱਡਾ ਸਵਾਲ ਸੀ ਕਿ ਇੰਡੀਆ ਵਿੱਚ ਵਰਲਡ ਕੱਪ ਦੇਖਣ ਨੂੰ ਮਿਲੇਗਾ ਜਾਂ ਨਹੀਂ। ਕਈ ਮਹੀਨਿਆਂ ਦੀ ਖਿੱਚੋਤਾਣ ਤੋਂ ਬਾਅਦ ਅੰਤ ਵਿੱਚ ਭਾਰਤ ਦੀ ਜ਼ੀ ਐਂਟਰਟੇਨਮੈਂਟ ਨੇ ਅਗਲੇ 8 ਸਾਲਾਂ ਲਈ 39 ਫੀਫਾ ਇਵੈਂਟਸ ਦੇ ਬ੍ਰੌਡਕਾਸਟ ਅਧਿਕਾਰ ਹਾਸਲ ਕੀਤੇ ਨੇ। ਸ਼ਾਜ਼ੀ ਪ੍ਰਭਾਕਰਨ ਕਹਿੰਦੇ ਨੇ ਕਿ ਇਹ ਖਬਰ ਭਾਰਤ ਦੇ ਕਰੋੜਾਂ ਫੁੱਟਬਾਲ ਪ੍ਰੇਮੀਆਂ ਲਈ ਇੱਕ ਖੁਸ਼ੀ ਦਾ ਮੌਕਾ ਹੈ।
2: The World Cup rights for India, it took a bit long, but then once the announcement came, there is complete relief among the fans, and I'm sure this partnership what FIFA has found in G definitely will add value to Indian football as well.
1: ਸੋ ਇਹ ਦੇਰ ਕਿਉਂ ਹੋਈ? ਕਿਉਂਕਿ ਭਾਰਤ ਵਿੱਚ ਸਾਰੇ ਬ੍ਰੌਡਕਾਸਟਰਸ ਦਾ ਰੁਝਾਨ ਵਧੇਰੇ ਕ੍ਰਿਕਟ ਵੱਲ ਹੁੰਦਾ ਸੀ ਅਤੇ ਫੁੱਟਬਾਲ ਦੇ ਅਧਿਕਾਰਾਂ ਲਈ ਪਹਿਲਾਂ ਉਨੀ ਵਪਾਰਕ ਦਿਲਚਸਪੀ ਨਹੀਂ ਸੀ, ਪਰ ਹੁਣ ਹਵਾ ਬਦਲ ਰਹੀ ਹੈ। ਪ੍ਰਭਾਕਰਨ ਕਹਿੰਦੇ ਨੇ ਕਿ ਭਾਰਤ ਦੇ ਵਿੱਚ ਨੌਜਵਾਨਾਂ ਵਿੱਚ ਫੁੱਟਬਾਲ ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵੱਧ ਰਹੀ ਹੈ। ਲਗਭਗ 30 ਕਰੋੜ ਨੌਜਵਾਨ ਵਰਲਡ ਕੱਪ ਨੂੰ ਫਾਲੋ ਕਰਦੇ ਨੇ ਅਤੇ ਹੁਣ ਦਰਸ਼ਕ ਰਵਾਇਤੀ ਟੈਲੀਵਿਜ਼ਨ ਦੀ ਬਜਾਏ ਡਿਜੀਟਲ ਪਲੇਟਫਾਰਮਾਂ ਵੱਲ ਵੱਧ ਰਹੇ ਨੇ। ਕਤਰ ਵਰਲਡ ਕੱਪ 2022 ਦੌਰਾਨ ਭਾਰਤ ਸਾਊਦੀ ਅਰਬ ਤੋਂ ਬਾਅਦ ਸਭ ਤੋਂ ਵੱਧ ਟਿਕਟਾਂ ਖਰੀਦਣ ਵਾਲਾ ਗੈਰ ਭਾਗੀਦਾਰ ਦੇਸ਼ ਸੀ।
2: In the last World Cup in Qatar, India was the second highest ticket holders, yeah, after Saudi Arabia. And Saudi Arabia team was playing and they had a very great start beating Argentina, and they were the first in terms of the non-participating country.
1: Par is waar World Cup dekhan jana har kise layi asaan nahi hovega. ਫੀਫਾ ਨੇ ਪਹਿਲੀ ਵਾਰ ਡਾਇਨਾਮਿਕ ਪ੍ਰਾਈਸਿੰਗ ਮਾਡਲ ਲਾਗੂ ਕੀਤਾ ਹੈ, ਜਿਸ ਤਹਿਤ ਮੰਗ ਦੇ ਅਨੁਸਾਰ ਟਿਕਟਾਂ ਦੀ ਕੀਮਤ ਵੱਧ ਜਾਂ ਘੱਟ ਸਕਦੀ ਹੈ। ਕਤਰ 2022 ਵਿੱਚ ਸੋਕਰੂਜ਼ ਦੇ ਗਰੁੱਪ ਸਟੇਜ ਮੈਚਾਂ ਦੀਆਂ ਟਿਕਟਾਂ ਕਰੀਬ 100 to 320 ਆਸਟ੍ਰੇਲੀਅਨ ਡਾਲਰ ਵਿੱਚ ਮਿਲਦੀਆਂ ਸਨ, ਪਰ ਇਸ ਵਾਰ ਸੋਕਰੂਜ਼ ਬਨਾਮ ਤੁਰਕੀ ਦੀ ਸਭ ਤੋਂ ਸਸਤੀ ਟਿਕਟ ਕਰੀਬ 529 ਆਸਟ੍ਰੇਲੀਅਨ ਡਾਲਰ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਅਮਰੀਕਾ ਬਨਾਮ ਸੋਕਰੂਜ਼ ਦੇ ਮੁਕਾਬਲੇ ਦੀਆਂ ਟਿਕਟਾਂ ਤਾਂ $1,000 ਨਾਲੋਂ ਵੀ ਵੱਧ ਵਿੱਚ ਵਿਕ ਰਹੀਆਂ ਨੇ। ਫੀਫਾ ਦੇ ਪ੍ਰਧਾਨ ਜਿਆਨੀ ਇਨਫਾਂਟੀਨੋ ਦੇ ਇਸ ਬਾਰੇ ਵਿਚਾਰ ਕੁਝ ਇਹ ਨੇ।
3: ਇਫ ਸਮ ਪੀਪਲ ਪੁੱਟ ਔਨ ਅ ਸੈਕੰਡਰੀ ਔਨ ਅ ਰੀਸੇਲ ਮਾਰਕੀਟ ਸਮ ਟਿਕਟਸ ਫਾਰ ਦ ਫਾਈਨਲ ਐਟ $2 million,

0: Number one, it doesn't mean that the tickets cost $2 million. Number two, it doesn't mean that somebody will buy these tickets. Actually, if somebody buys a ticket for the final $2 million, I will personally bring him a hot dog and a Coke to make sure that he has a great experience.
1: ਹਾਲਾਂਕਿ ਫੀਫਾ ਦਾ ਕਹਿਣਾ ਹੈ ਕਿ ਟੂਰਨਾਮੈਂਟ ਤੋਂ ਹੋਣ ਵਾਲੀ ਆਮਦਨ ਨੂੰ ਦੁਨੀਆ ਭਰ ਦੇ ਵਿੱਚ ਫੁੱਟਬਾਲ ਦੇ ਵਿਕਾਸ ਲਈ ਵਰਤਿਆ ਜਾਂਦਾ ਹੈ, ਪਰ ਯਾਤਰਾ, ਹੋਟਲ ਅਤੇ ਟਿਕਟਾਂ ਦੇ ਵਧੇ ਖਰਚੇ ਕਈ ਪ੍ਰਸ਼ੰਸਕਾਂ ਲਈ ਰੁਕਾਵਟ ਬਣ ਸਕਦੇ ਨੇ। ਫਿਰ ਵੀ ਸ਼ਾਜ਼ੀ ਪ੍ਰਭਾਕਰਨ ਨੂੰ ਉਮੀਦ ਹੈ ਕਿ ਕਾਫੀ ਗਿਣਤੀ ਵਿੱਚ ਭਾਰਤੀ ਪ੍ਰਸ਼ੰਸਕ ਵੀ ਉੱਤਰੀ ਅਮਰੀਕਾ ਦਾ ਰੁਖ ਕਰਨਗੇ।
2: There are people going. Definitely, this number might not be anywhere closer to what we witnessed in Qatar because it was more than 55k from India who traveled for the World Cup. Definitely will not be an insignificant number. There will be quite a lot of people traveling that I know because definitely the costs are high, but the people are having high disposable income.
1: ਹੁਣ ਗੱਲ ਕਰਦਿਆਂ ਇੱਕ ਹੋਰ ਮਹੱਤਵਪੂਰਨ ਮੁੱਦੇ ਦੀ। ਵਰਲਡ ਕੱਪ ਸਿਰਫ ਗੋਲਸ ਅਤੇ ਜਿੱਤਾਂ ਤੱਕ ਸੀਮਿਤ ਨਹੀਂ, ਇਸ ਵਾਰ ਕੁਝ ਹੋਰ ਗੰਭੀਰ ਸਵਾਲ ਵੀ ਉੱਠ ਰਹੇ ਨੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਤੇ ਮਨੁੱਖੀ ਅਧਿਕਾਰਾਂ ਬਾਰੇ। ਐਮਨੈਸਟੀ ਇੰਟਰਨੈਸ਼ਨਲ ਆਸਟ੍ਰੇਲੀਆ ਦੇ ਕੈਂਪੇਨਰ ਜ਼ਾਕੀ ਹੈਦਰੀ ਕਹਿੰਦੇ ਨੇ ਕਿ ਆਈਸ ਯਾਨੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਦੀਆਂ ਕਾਰਵਾਈਆਂ ਕਾਰਨ ਟੂਰਨਾਮੈਂਟ ਦੌਰਾਨ ਲੋਕਾਂ ਦੀ ਸੁਰੱਖਿਆ ਖਤਰੇ ਵਿੱਚ ਪੈ ਸਕਦੀ ਹੈ।
3: Our call to the US government and FIFA is that while these games are happening, there should be a halt on arbitrary arrest of ICE agency. People should have the right of feeling free and feeling protected while they participate in these games.
1: ਅਤੇ ਹੈਦਰੀ ਕਹਿੰਦੇ ਨੇ ਕਿ ਫੀਫਾ ਕੋਲੇ ਤਾਕਤ ਹੈ ਕਿ ਉਹ ਇਸ ਟੂਰਨਾਮੈਂਟ ਨੂੰ ਸੱਚਮੁੱਚ ਸਭ ਦੇ ਲਈ ਸੁਰੱਖਿਅਤ ਬਣਾਵੇ।
3: FIFA does have the power in the host countries and the host cities as well to make this upcoming match a place where people should not be fearful of going and watching and celebrating a game because of their race, gender identity or their visa status.
1: ਤਾਂ FIFA World Cup 2026 ਸਿਰਫ ਗੋਲਸ ਅਤੇ ਟਰਾਫੀ ਦੀ ਦੌੜ ਨਹੀਂ ਹੋਵੇਗਾ। AI ਅਤੇ VAR ਵਰਗੀਆਂ ਨਵੀਆਂ ਟੈਕਨੋਲੋਜੀਆਂ ਦੀ ਵਰਤੋਂ, ਟਿਕਟਾਂ ਦੀਆਂ ਵਧੀਆਂ ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਬਹਿਸਾਂ ਇਸ ਟੂਰਨਾਮੈਂਟ ਨੂੰ ਮੈਦਾਨ ਤੋਂ ਬਾਹਰ ਵੀ ਚਰਚਾ ਦਾ ਕੇਂਦਰ ਬਣਾ ਰਹੀਆਂ ਨੇ। ਫਿਲਹਾਲ ਅੱਜ ਦੇ ਫੀਫਾ ਵਰਲਡ ਕੱਪ ਐਪੀਸੋਡ ਦੇ ਵਿੱਚ ਇੰਨਾ ਹੀ। ਹੁਣ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ।
4: ਜੀ ਹਾਂ ਦੋਸਤੋ, ਮੈਂ ਸਕਰੀਨ 'ਤੇ ਦੇਖ ਪਾ ਰਹੀ ਹਾਂ ਜੀ ਕਿ ਸ਼ਵੇਤਾ ਸ਼ਰਮਾ ਜੀ ਦਾ ਇੱਕ ਮੈਸੇਜ ਆਇਆ। ਉਹ ਕਹਿੰਦੇ ਨੇ, ਹੈਲੋ ਜੀ, ਮੈਂ ਤੁਹਾਡਾ ਪ੍ਰੋਗਰਾਮ ਹਮੇਸ਼ਾ ਸੁਣਦੀ ਹਾਂ ਅਤੇ ਮੈਂ ਬਹੁਤ ਪਸੰਦ ਵੀ ਕਰਦੀ ਹਾਂ ਅਤੇ ਮੈਂ ਮੈਲਬਨ ਤੋਂ ਹਾਂ। ਕੀ ਤੁਸੀਂ ਮੇਰੀ ਮੰਮੀ ਨੂੰ ਇੱਕ ਸ਼ਾਊਟ ਆਊਟ ਦੇ ਸਕਦੇ ਹੋ? ਉਹਨਾਂ ਦਾ ਨਾਮ ਹੈ ਰਚਨਾ ਸ਼ਰਮਾ ਅਤੇ ਅੱਜ ਉਹਨਾਂ ਦਾ 64th ਬਰਥਡੇ ਹੈ ਜੀ। ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਰਚਨਾ ਜੀ, ਅਤੇ ਬਹੁਤ ਬਹੁਤ ਸ਼ੁਕਰੀਆ ਸ਼ਵੇਤਾ ਜੀ ਕਿ ਤੁਸੀਂ ਆਪਣੀ ਮਾਤਾ ਜੀ ਨੂੰ ਵਿਸ਼ ਕਰਨ ਦੇ ਲਈ ਸਾਡਾ ਪਲੈਟਫਾਰਮ ਚੁਣਿਆ, ਸਾਡਾ ਰੇਡੀਓ ਸੁਣਿਆ ਲਾਈਵ, ਅਤੇ ਸਾਨੂੰ SMS ਵੀ ਕੀਤਾ। ਤੁਹਾਡਾ ਸਮਾਂ ਬਹੁਤ ਕੀਮਤੀ ਹੈ ਜੀ, ਤੁਸੀਂ ਸਾਡੇ 'ਤੇ ਨਿਸ਼ਾਵਰ ਕੀਤਾ ਅਤੇ ਸਾਡੇ ਵੱਲੋਂ ਅਤੇ ਸਾਡੀ ਪੂਰੀ ਟੀਮ ਵੱਲੋਂ ਤੁਹਾਡੀ ਮਾਤਾ ਜੀ ਰਚਨਾ ਸ਼ਰਮਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਬ੍ਰੇਕ ਤੋਂ ਬਾਅਦ ਜੀ ਵੇਲਾ ਹੋ ਗਿਆ ਬ੍ਰੇਕ ਲੈਣ ਦਾ, ਬ੍ਰੇਕ ਤੋਂ ਬਾਅਦ ਰਚਨਾ ਸ਼ਰਮਾ ਜੀ ਲਈ ਅਤੇ ਸਾਡੇ ਸਾਰੇ ਸਰੋਤਿਆਂ ਲਈ ਸੁਣਾਵਾਂਗੇ ਜੀ ਚੱਕਵਾਂ ਜਿਹਾ ਪੰਜਾਬੀ ਗਾਣਾ। ਮਿਲਦੇ ਹਾਂ ਇਸ ਬ੍ਰੇਕ ਦੇ ਉਸ ਪਾਰ।
5: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
6: SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ, ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ। ਸਵਾਦਲੇ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ। ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ੀਆਂ ਖਬਰਾਂ ਅਤੇ ਉੱਭਰ ਰਹੀਆਂ ਕਹਾਣੀਆਂ ਦੇਖੋ SBS ਵਰਲਡ ਨਿਊਜ਼ ਹਰ ਸ਼ਾਮ 6:30 ਅਤੇ SBS ਔਨ ਡਿਮਾਂਡ ਤੇ। NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ, ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ।
7: SBS audio
8: ਆਪਣੀ ਵੇਵਲੈਂਥ ਨਾਲ ਮੇਲ ਖਾਂਦੀਆਂ ਤਰੰਗਾਂ ਸੁਣਨ ਲਈ ਪਲੇ ਬਟਨ।

0: 准备好了吗
1: ？SBS
2: Chill，SBS Pop Asia Non-Stop Asian Pop。
3: Can you describe that feeling for people who haven't experienced it?
4: SBS Hindi उपलब्ध करवाता है।
5: Far from the partisan politics.
6: ਨਾਲ ਹੀ ਸਟੋਵਟ ਪਾਸ਼ਾਵਾਂ ਵਿੱਚ ਖਬਰਾਂ ਵੀ। ਤੁਹਾਡੇ ਮੂਡ ਨਾਲ ਮੇਲ ਖਾਂਦਾ ਸੰਗੀਤ ਅਤੇ ਮਨਮੋਹਕ ਪੋਡਕਾਸਟ ਵੀ ਜੋ ਤੁਹਾਡੀ ਉਡੀਕ ਕਰ ਰਹੇ ਨੇ। SBS Audio app download ਕਰੋ ਜਾਂ
7: sbs.com.au/audio।
8: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਸਾਨੂੰ ਇੱਕ ਸੁਨੇਹਾ ਆਇਆ ਸੀ ਜੀ ਸ਼ਵੇਤਾ ਸ਼ਰਮਾ ਜੀ ਦਾ, ਅਤੇ ਉਹ ਕਹਿ ਰਹੇ ਸੀ ਕਿ ਉਹਨਾਂ ਦੀ ਮੰਮੀ ਰਚਨਾ ਸ਼ਰਮਾ ਦੇ ਲਈ ਅਸੀਂ ਇੱਕ ਸ਼ਾਊਟ ਆਊਟ ਦੇਈਏ। ਉਹਨਾਂ ਦਾ ਜਨਮ ਦਿਨ ਹੈ ਅਤੇ ਇੱਕ ਚੱਕਵਾਂ ਜਿਹਾ ਪੰਜਾਬੀ ਗਾਣਾ ਨਾ ਹੀ ਸਿਰਫ ਰਚਨਾ ਜੀ ਲਈ ਬਲਕਿ ਤੁਹਾਡੇ ਸਾਰਿਆਂ ਦੇ ਲਈ ਪੇਸ਼ ਹੈ ਜੀ।
9: ਸਤਿ ਸ਼੍ਰੀ ਅਕਾਲ ਜੀ।
10: ਲੈ ਵੀ ਇਹ ਤਾਂ ਹਿਸਟਰੀ 'ਚ ਲਿਖਿਆ ਗਿਆ, ਹੁਣ ਪੰਜਾਬੀ ਆ ਗਿਆ, ਹੁਣ ਛੇਤੀ ਨਹੀਂ ਜਾਂਦੇ ਇੱਥੋਂ। ਉਹ ਚੱਲ

0: SBS South Asian ਉੱਤੇ SBS ਪੰਜਾਬੀ।
1: ਦੁਨੀਆ ਦੇ ਸਭ ਤੋਂ ਬਹੁਸੱਭਿਆਚਾਰਕ ਦੇਸ਼ਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਦੇਸ਼ ਆਸਟ੍ਰੇਲੀਆ ਵਿੱਚ ਨਸਲੀ ਹਮਲਿਆਂ ਦੀ ਘਟਨਾਵਾਂ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਰੇਸਿਜ਼ਮ ਭਾਵ ਨਸਲਵਾਦ ਹੁਣ ਆਨਲਾਈਨ ਜਗਤ ਦਾ ਵੱਡਾ ਹਿੱਸਾ ਬਣ ਗਿਆ, ਪਰ ਕੀ ਦੇਸ਼ ਦੀ ਕਾਨੂੰਨ ਪ੍ਰਣਾਲੀ ਨਫ਼ਰਤ ਅਤੇ ਦੁਰਵਿਵਹਾਰ ਦੇ ਇਸ ਨਵੇਂ ਰੂਪ ਨਾਲ ਨਜਿੱਠਣ ਲਈ ਤਿਆਰ ਹੈ? ਇਸ ਦੀ ਪੜਚੋਲ ਲੈ ਕੇ ਹਾਜ਼ਰ ਹਾਂ SBS ਪੰਜਾਬੀ ਤੋਂ, ਮੈਂ ਸ਼ਾਇਨਾ ਕਾਲਰਾ। ਆਸਟ੍ਰੇਲੀਆ ਦੇ ਨਸਲੀ ਭੇਦਭਾਵ ਕਮਿਸ਼ਨਰ ਗਿਰੀਧਰ ਸ਼ਿਵਰਮਨ ਨੇ ਅਜਿਹੇ ਸਮੇਂ ਅਹੁਦਾ ਸੰਭਾਲਿਆ ਜਦੋਂ ਦੁਨੀਆ ਗਾਜ਼ਾ ਵਿੱਚ ਜੰਗ, ਮਿਡਲ ਈਸਟ ਤਣਾਅ ਅਤੇ ਭਾਰਤੀਆਂ ਵਿਰੁੱਧ ਵੱਧ ਰਹੇ ਨਸਲਵਾਦ ਦਾ ਸਾਹਮਣਾ ਕਰ ਰਹੀ ਹੈ, ਅਤੇ ਆਸਟ੍ਰੇਲੀਆ ਵੀ ਇਸ ਸਭ ਤੋਂ ਪ੍ਰਭਾਵਿਤ ਹੋ ਰਿਹਾ। SBS ਹਿੰਦੀ ਤੋਂ ਪ੍ਰੀਤੀ ਜਬਲ ਦੇ ਨਾਲ ਇੱਕ ਖਾਸ ਗੱਲਬਾਤ ਵਿੱਚ ਨਸਲੀ ਭੇਦਭਾਵ ਕਮਿਸ਼ਨਰ ਗਿਰੀਧਰ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਹਾਲ ਹੀ ਦੇ ਸਮੇਂ ਵਿੱਚ ਭਾਰਤੀ ਭਾਈਚਾਰੇ ਨੂੰ ਵਿਸ਼ੇਸ਼ ਕਰਕੇ ਨਿਸ਼ਾਨਾ ਬਣਾਇਆ ਗਿਆ।

0: question and reflect and think, but also know that this is part of us.
1: Yeah.
0: This is part of us, and you will find faith, and that's really important.
1: Okay. Now, I don't want this to sound like an unfair question, because you've always lived here. Had you been living in a different part of Australia where you didn't have such a strong sense of community, because you've got a really very, very strong community over here. So had you been, suppose, in a bigger metropolis where people are not so close together, do you think that, you know, this generational preservation of culture could have happened? And what are the lessons for people in, I guess, the metro cities to be learned from this?
0: That's a very interesting question. As you were saying it, I was thinking of myself, and I thought, well, maybe I wouldn't be visiting the Godthawaddas and building that sense of community and connection. So I think that I probably would have gone more into Australian thinking, Western thinking. Absolutely, yeah, I do.
1: Thank you for sharing your beautiful story. I thought it was really deeply insightful. It's not easy to talk about your personal stories and personal life. And I think you did it very bravely. And I thank you for that.
0: Thank you very much. I enjoyed it. Thank you.
2: ਤੁਸੀਂ ਸੁਣ ਰਹੇ ਸੀ ਮੇਰੇ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਦੀ ਆਵਾਜ਼ ਵਿੱਚ ਕੀਤੀ ਹੋਈ ਇੱਕ ਯਾਦਗਾਰੀ ਇੰਟਰਵਿਊ। ਉਮੀਦ ਕਰਦੀ ਹਾਂ ਕਿ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। SBS ਦੀ ਆਡੀਓ ਐਪ ਜਾਂ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਪੋਡਕਾਸਟ ਸੁਣਦੇ ਹੋ, ਉੱਥੇ SBS ਤੇ ਪੰਜਾਬੀ ਪਾਇਨੀਅਰਸ ਪੋਡਕਾਸਟ ਨੂੰ ਸਰਚ ਕਰੋ ਤੇ ਮੇਰੇ ਨਾਲ ਯਾਨੀ ਸੁਮੀਤ ਕੌਰ ਨਾਲ ਇਸ ਪਹਿਲੇ ਸੀਜ਼ਨ ਵਿੱਚ ਸੁਣੋ ਫਾਰ ਨਾਰਥ ਕੁਈਨਜ਼ਲੈਂਡ ਦੀਆਂ ਕੁਝ ਅਣਕਹੀਆਂ, ਅਣਸੁਣੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ।
3: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
4: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
5: SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋਅ ਡੇਟਲਾਈਨ, ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ। ਦੇਖੋ ਹਰ ਮੰਗਲਵਾਰ ਰਾਤ 9:30 PM। ਦਾ ਉਲੂਰੂ ਸਟੇਟਮੈਂਟ ਫਰੋਮ ਦਾ ਹਾਰਟ ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵਿੱਚ ਜਾਣੋ sbs.com.au/ulooru ਸਟੇਟਮੈਂਟ ਤੇ।
6: SBS kick off. A new music station celebrating football anthems from around the world.
7: It's time for Africa.
6: It's live now
7: on DAB Radio, the SBS audio app. We got

0: Hits from Home.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: ਓਲਾ ਗੋਲਾ ਆਖਦੇ ਨੇ ਗੁਲਾਮ ਨੂੰ ਤੇ ਗੁਲਾਮ ਹੋਣਾ ਉਹ ਆਂਦੇ ਨੇ ਕਿ ਵੇਖੋ ਨਾ ਤੁਸੀਂ ਕਿਸੇ ਜਗ੍ਹਾ ਤੇ ਵੀ ਜ਼ਿੰਦਗੀ ਗੁਜ਼ਾਰ ਰਹੇ ਹੋ ਤੇ ਉਸ ਜਗ੍ਹਾ ਤੇ ਤੁਸੀਂ ਆਪਣੇ ਜਿਹੜੇ ਕਿਸੇ ਬੰਦੇ ਦੀ ਨੌਕਰੀ ਕਰ ਰਹੇ ਹੋ ਚਾਕਰੀ ਕਰ ਰਹੇ ਹੋ ਜਾਂ ਨੌਕਰੀ ਕਰ ਰਹੇ ਹੋ ਕਿਸੇ ਅਦਾਰੇ ਚ ਮੁਲਾਜ਼ਮ ਹੋ ਤੇ ਤੁਸੀਂ ਸਾਰੇ ਉਹ ਜੋ ਵੀ ਤੁਹਾਡੇ ਨਾਲ ਗੱਲ ਕਰੇਗਾ ਕੋਈ ਹੁਕਮ ਦੇਗਾ ਤੁਸੀਂ ਉਹਦੀ ਪਾਲਣਾ ਕਰਨੀ ਉਹਨੂੰ ਪ੍ਰਵਾਨ ਕਰਨਾ ਅਜਾ ਤੁਹਾਡੇ ਲਈ ਵੀ ਸੌਖਾ ਹੋਏਗਾ ਅਗਰ ਕਿਸੇ ਅਦਾਰੇ ਦੇ ਵਿੱਚ 17 ਡਾਇਰੈਕਟਰ ਲੱਗ ਜਾਣ
3: ਠੀਕ ਹੈ
2: ਇੱਕ ਡਾਇਰੈਕਟਰ ਹੋਰ ਆਰਡਰ ਦੇ ਦੂਜਾ ਹੋਰ ਦੇ ਉਹ ਜਿਹੜਾ ਹੁਣ ਸੁਣਨ ਵਾਲਾ ਆਰਡਰ ਸੁਣਨ ਵਾਲਾ ਤੇ ਮੰਨਣ ਵਾਲਾ ਇਕੱਲਾ ਉਹਦੇ ਫਾਹੇ ਲੱਗ ਜਾਏਗਾ ਨਾ ਜੀ
3: ਏਦਾਂ ਹੀ ਵਕਤ ਪਿਆ ਰਹੇਗਾ
2: ਉਹਦੇ ਵਾਸਤੇ ਮੁਸ਼ਕਲ ਹੋ ਜਾਏਗਾ ਵੀ ਯਾਰ ਮੈਂ ਹੁਣ ਕਿਹਦੀ ਮੰਨਾ ਤੇ ਕਿਹਦੀ ਨਾ ਮੰਨਾ ਕੋਈ ਆਂਦਾ ਰੱਬ ਰਿਸ਼ਤੇ ਰਹਿੰਦਾ ਕੋਈ ਆਂਦਾ ਫਰਿਸ਼ਤੇ ਰਹਿੰਦਾ ਹਾਂਜੀ ਤੇ ਮੈਂ ਕਿਹਦੀ ਗੱਲ ਮੰਨਾ ਤੇ ਕਿਹਦੀ ਨਾ ਮੰਨਾ ਇਸ ਵਾਸਤੇ ਕੋਈ ਵੀ ਜ਼ਿੰਦਗੀ ਦੇ ਕਿਸੇ ਵੀ ਚੈਨਲ ਨੂੰ ਖੂਬਸੂਰਤੀ ਨਾਲ ਚਲਾਉਣ ਵਾਸਤੇ ਜ਼ਰੂਰੀ ਹੈ ਜਿਵੇਂ ਮਹਿਕਮਿਆਂ ਦੇ ਵਿੱਚ ਇੱਕ ਵੱਡਾ ਅਫਸਰ ਹੁੰਦਾ ਇੱਕ ਛੋਟਾ ਹੁੰਦਾ ਉਹਨਾਂ ਦਾ ਉਸ ਹਿਸਾਬ ਨਾਲ ਚੱਲਦਾ ਸਾਰਾ ਸਿਲਸਿਲਾ ਇੰਜ ਹੀ ਯਾਨੀ ਇਹਦੇ ਚ ਦੱਸਿਆ ਕਿ ਤਾਕਤ ਦਾ ਜਿਹੜਾ ਬਿਨਾਂ ਅਖਤਿਆਰ ਦਾ ਜਿਹੜਾ ਸੋਮਾ ਉਹ ਇੱਕ ਜਗ੍ਹਾ ਤੇ ਹੋਣਾ ਚਾਹੀਦਾ ਅੱਗੋਂ ਫਿਰ ਉਹ ਥੱਲੇ ਜਾ ਕੇ ਉਹਦਾ ਇੱਕ ਵੱਖਰਾ ਹੱਦ ਹੋ ਜਾਏਗੀ ਲੇਕਿਨ ਅਗਰ ਬੰਦੇ ਨੂੰ ਕਿਤੇ 17 ਬੰਦਿਆਂ ਦੀ ਗੁਲਾਮੀ ਕਰਨੀ ਪੈ ਜਾਏ ਉਹਦੇ ਵਾਸਤੇ ਉਹ ਬਹੁਤ ਵੱਡੀ ਮੁਸ਼ਕਲ ਹੋ ਜਾਏਗੀ ਔਰ ਉਹ ਨਾ ਸਿਰਫ ਕਨਫਿਊਜ਼ ਹੋ ਜਾਏਗਾ ਬਲਕਿ ਉਹ ਕੰਮ ਵੀ ਸਹੀ ਤਰੀਕੇ ਨਾਲ ਫੱਬਵਾਂ ਕੰਮ ਜਾਂ ਉਹਦਾ ਸਹੀ ਸੁਰਤ ਸਿਆਣ ਨਾਲ ਉਹ ਕੰਮ ਨਹੀਂ ਕਰ ਸਕੇਗਾ ਇਸ ਵਾਸਤੇ ਵੀ ਉਹ ਮਤਲਬ ਇਹ ਆਖੇਗਾ ਵੀ ਪਤਾ ਨੀ ਯਾਰ ਆ ਸੱਚੀ ਗੱਲ ਆਂਦਾ ਯਾ ਸੱਚੀ ਗੱਲ ਆਂਦਾ ਇਸ ਵਾਸਤੇ ਉਹ ਪੁੱਖੜ ਕੇ ਨਾ ਤੇ ਉਹਦੇ ਚ ਨਾ ਮਤਲਬ ਕਿ ਬੇਸਵਾਦੀ ਪੈਦਾ ਹੋਏਗੀ ਔਰ ਕਿਸੇ ਵੀ ਕੰਮ ਨੂੰ ਜ਼ਿੰਦਗੀ ਦੇ ਕਿਸੇ ਵੀ ਕੰਮ ਨੂੰ ਸੁਚੱਜੇ ਤੇ ਸੋਹਣੇ ਤੇ ਸੁਨੱਖੇ ਤਰੀਕੇ ਨਾਲ ਸਿਰੇ ਚਾੜਨ ਲਈ ਕਰਨ ਲਈ ਜ਼ਰੂਰੀ ਹੈ ਕਿ ਬੰਦਾ ਇੱਕ ਵਕਤ ਚ ਸਿਰਫ ਇੱਕ ਕੰਮ ਕਰੇ ਔਰ ਇੱਕ ਹੁਕਮ ਨੂੰ ਮੰਨੇ
3: ਬਿਲਕੁਲ
2: ਜੀ ਵੇਖੋ ਨਾ 5-7 ਬੰਦੇ ਜਾਂ 17 ਬੰਦੇ ਜਿਸ ਤਰ੍ਹਾਂ ਉਹ ਆਖਣ ਹੋਇਆ ਇਹ ਗੱਲ ਕਰ ਹੋਏ ਉਹ ਦੂਜਾ ਆਖੇ ਇਹ ਗੱਲ ਕਰ ਹੋਏ ਅੱਛਾ ਤੇ ਉਹਦੇ ਵਾਸਤੇ ਨਾ ਉਹਨਾਂ ਸਾਰਿਆਂ ਨੂੰ ਮੰਨਣਾ ਜਿਹੜਾ ਉਹ ਮਤਲਬ ਬਹੁਤ ਔਖਾ ਵੀ ਹੋ ਜਾਂਦਾ ਤੇ ਮਤਲਬ ਉਹ ਸਿਰੇ ਵੀ ਕੰਮ ਨਹੀਂ ਚੜ ਸਕਦਾ
3: ਇਸ
2: ਵਾਸਤੇ ਸਭ ਤੋਂ ਬਿਹਤਰ ਇਹੀ ਹੈ ਕਿ ਬੰਦਾ ਜਿਹੜਾ ਵੀ ਉਹਨੂੰ ਗੁਲਾਮੀ ਵੀ ਕਰਨੀ ਪਏ ਤੇ ਇੱਕ ਦੀ ਕਰੇ
3: ਠੀਕ ਹੈ
2: ਤੇ ਮਤਲਬ ਕਿ ਉਹਦੇ ਵਾਸਤੇ ਸੌਖਾ ਹੋਵੇਗਾ ਉਹਦੇ ਨਾਲ ਉਹਦੀ ਅੰਡਰਸਟੈਂਡਿੰਗ ਵੀ ਹੋ ਜਾਏਗੀ ਉਹਦੇ ਸੁਭਾਅ ਨੂੰ ਵੀ ਸਮਝ ਜਾਏਗਾ ਬਈ ਇਹ ਜਦੋਂ ਬੋਲਦਾ ਜਾਂ ਜਿਹੜਾ ਹੁਕਮ ਦਿੰਦਾ ਹੈ ਤੇ ਉਹਦੀ ਪਾਲਣਾ ਜਿਹੜੀ ਹੈ ਉਹਨੂੰ ਸਿਰੇ ਕਿਵੇਂ ਚਾੜਨਾ ਤੇ ਜੇ ਵੱਖ ਵੱਖ ਬੰਦਿਆਂ ਨਾਲ ਵਾਹ ਪੈ ਜਾਏਗਾ ਉਹਦੇ ਵਾਸਤੇ ਮੁਸੀਬਤ ਪੈ ਜਾਏਗੀ
3: ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਇਸ ਲਈ ਕਹਿੰਦੇ ਨੇ ਇੱਕ ਦਾ ਗੋਲਾ ਚੰਗਾ 17 ਦਾ ਮੰਦਾ ਮਤਲਬ ਕਿ ਚਾਕਰੀ ਕਿਸੇ ਦੀ ਕਰਨੀ ਹੈ ਤੇ ਤਾਂ ਵੀ ਇੱਕ ਦੀ ਕਰੋ 17 ਦੀ ਨਾ ਕਰੋ
2: ਹਾਂਜੀ ਹਾਂਜੀ
3: ਬਾਜਵਾ ਸਾਹਿਬ ਇਹਦਾ ਮਤਲਬ ਲਿਆ ਜਾ ਸਕਦਾ ਹੈ ਕਿ ਇੱਕ ਥਾਂ ਲੱਤ ਲਾਉਣੀ ਚਾਹੀਦੀ ਹੈ ਤਾਂ ਤਾਂ ਨਹੀਂ ਜ਼ਰਾ ਇਹਦਾ ਵਿਸਤਾਰ ਨਾਲ ਦੱਸਣਾ
2: ਇਹ ਦੂਜਾ ਇਹ ਵੀ ਕਿ ਫਾਰਸੀ ਦਾ ਸ਼ੇਰ ਹੈ ਯਕਦਰ ਗੀਰ ਬ ਮੋਹਕਮ ਗੀਰ
3: ਹਾਂ
2: ਇੱਕ ਬੂਆ ਫੜੋ ਤੇ ਪੱਕਾ ਫੜ ਕੇ ਰੱਖੋ
3: ਠੀਕ ਹੈ ਬਿਲਕੁਲ ਠੀਕ ਹੈ
2: ਜਿੰਨੇ ਵੀ ਵੇਖੋ ਨਾ ਜਿੰਨੇ ਵੀ ਤੁਸੀਂ ਜ਼ਿਆਦਾ ਥਾਵਾਂ ਦੀ ਤੁਸੀਂ ਆਹ ਵੇਖ ਲਓ ਮਤਲਬ ਕਿ ਤੁਸੀਂ 17 ਥਾਵਾਂ ਤੇ ਨੌਕਰੀ ਕਰਨੀ ਸ਼ੁਰੂ ਕਰ ਦਿਓ ਤੁਸੀਂ ਕਦੀ ਵੀ ਸਿਰੇ ਨਹੀਂ ਚਾੜ ਸਕੋ
3: ਬਿਲਕੁਲ ਏਦਾਂ ਹੀ
2: ਇਸ ਵਾਸਤੇ ਤੁਸੀਂ ਜਿਹੜਾ ਵੀ ਜ਼ਿੰਦਗੀ ਦੇ ਦੀ ਖੂਬਸੂਰਤੀ ਜਾਂ ਕਿਸੇ ਵੀ ਕੰਮ ਕਾਰ ਦੀ ਜਿਹੜੀ ਖੂਬਸੂਰਤੀ ਉਹਦਾ ਸੁਹੱਪਣ ਉਹਦਾ ਰੰਗ ਰੂਪ ਨਤਾਰ ਕੇ ਸਾਹਮਣੇ ਲਿਆਉਣ ਲਈ ਜ਼ਰੂਰੀ ਹੈ ਕਿ ਬੰਦੇ ਦਾ ਜਿਹੜਾ ਕੰਮ ਹੈ ਉਹ ਬੜਾ ਖੂਬਸੂਰਤ ਹੋਵੇ ਸੋਹਣਾ ਹੋਵੇ ਸੁਨੱਖਾ ਹੋਵੇ ਦਿਲ ਨੂੰ ਮਨ ਭਾਣਾ ਹੋਵੇ ਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਬੰਦਾ ਸਿਰਫ ਇੱਕ ਦਾ ਚਾਕਰ ਬਣ ਕੇ ਰਹਿ ਲੈ
3: ਮਤਲਬ ਕਿ ਅਜੋਕੇ ਦੌਰ ਚ ਮੈਂ ਗੱਲ ਕੱਟਣ ਦੀ ਮਾਫੀ ਕਹਿੰਦਾ ਅਹਿਸਾਨ ਬਾਜਵਾ ਸਾਹਿਬ ਅੱਜ ਕੱਲ ਜਿਹੜਾ ਕਹਿੰਦੇ ਨੇ ਕਿ ਕੁਆਲਿਟੀ ਵੱਲ ਫੋਕਸ ਰੱਖੋ ਕੁਆਂਟਿਟੀ ਵੱਲ ਨਹੀਂ ਕੀ ਇਹ ਅਖਾਣ ਉਹ ਵੀ ਗਵਾਹੀ ਭਰਦਾ ਆ
2: ਹਾਂਜੀ ਹਾਂਜੀ ਕੁਆਲਿਟੀ ਤੇ

0: ਐਦਾਂ ਸਕਦੀ ਹੈ ਨਾ, ਅਗਰ ਤੁਹਾਡੀ ਜਿਹੜੀ ਤਵੱਜੋ ਹੈ, ਤੁਹਾਡਾ ਜਿਹੜੀ ਪੂਰੀ ਅਟੈਂਸ਼ਨ ਹੈ, ਉਹ ਇੱਕ ਕੰਮ ਵੱਲ ਹੋਏਗੀ ਤੇ ਉਹਦੀ ਕੁਆਲਿਟੀ ਬਿਹਤਰ ਹੋਏਗੀ। ਤੇ ਜੇ ਤੁਸੀਂ 17 ਹਿੱਸਿਆਂ ਚ ਵੰਡੇ ਹੋਵੋਗੇ ਤੇ ਤੁਹਾਡੀ ਕੁਆਲਿਟੀ ਤੇ ਡਿਸਟ੍ਰੀਬਿਊਟ ਹੋ ਜਾਏਗੀ ਸਾਰੇ।
1: ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ।
0: ਤੁਸੀਂ ਫਿਰ ਉਹਨੂੰ ਉਹਨੂੰ ਸੱਚ ਨਾਲ, ਪੂਰੇ ਸੱਚ ਨਾਲ, ਪੂਰੇ ਧਿਆਨ ਨਾਲ ਉਹਨੂੰ ਸਿਰੇ ਚਾੜ ਹੀ ਨਹੀਂ ਸਕਦੇ।
1: ਬਿਲਕੁਲ ਠੀਕ ਹੈ ਅਹਿਸਾਨ ਬਾਜਵਾ ਸਾਹਿਬ, ਬੜੀ ਬੜੀ ਮਿਹਰਬਾਨੀ ਅਹਿਸਾਨ ਬਾਜਵਾ ਸਾਹਿਬ ਦੀ। ਅੱਜ ਜਿਹੜੀ ਹੈ ਗੱਲਬਾਤ ਜਾਂ ਇਹ ਅਖਾਣ ਸੀ ਸਾਡਾ, ਇੱਕ ਦਾ ਗੋਲਾ ਚੰਗਾ 17 ਦਾ ਮੰਦਾ, ਇਹ ਗੱਲ ਨਿੱਤਰ ਕੇ ਸਾਹਮਣੇ ਆਉਂਦੀ ਹੈ ਕਿ ਜਦੋਂ ਵੀ ਕਿਸੇ ਕੰਮ ਨੂੰ ਹੱਥ ਪਾਓ, ਜਦੋਂ ਵੀ ਕਿਸੇ ਦੇ ਆਖੇ ਲੱਗੋ, ਜਦੋਂ ਵੀ ਕਿਸੇ ਕਹਿ ਲਵੋ ਕਿ ਕਰਨੀ ਦੀ ਹਾਮੀ ਭਰੋ, ਤੇ ਫਿਰ ਉਹਨੂੰ ਸਿਰੇ ਚਾੜੋ। ਫਿਰ 17 ਥਾਵਾਂ ਤੇ ਮੈਂ ਖੇਡਣ ਵੀ ਜਾਣਾ, ਇਹ ਵੀ ਕਰਨਾ, ਉਹ ਵੀ ਕਰਨਾ, ਉਹਨਾਂ ਖਿਆਲਾਂ ਦੇ ਵਿੱਚੋਂ ਸਿਰਫ ਇੱਕ ਦੇ ਉੱਤੇ ਫੋਕਸ ਰੱਖੋ। ਅਹਿਸਾਨ ਬਾਜਵਾ ਸਾਹਿਬ ਐਡੇ ਸੋਹਣੇ ਢੰਗ ਦੇ ਨਾਲ ਇਹਦੇ ਉੱਤੇ ਲੋਪ ਆਉਣ ਲਈ ਤੁਹਾਡਾ ਬਹੁਤ ਧੰਨਵਾਦ ਹੈ। ਅੱਜ ਦੀ ਇਸ ਮੁਲਾਕਾਤ ਚੋਂ ਇਜਾਜ਼ਤ ਚਾਹਾਂਗੇ ਇਸ ਆਸ ਉਮੀਦ ਦੇ ਨਾਲ ਕਿ ਅਸੀਂ ਆਉਂਦੇ ਹਫ਼ਤੇ ਫਿਰ ਤੁਹਾਨੂੰ ਤੰਗ ਕਰਨਾ ਹੈ।
0: ਜੀ ਜਿਉਂਦੇ ਵਾਸਤੇ ਰਹੋ, ਖੁਸ਼ ਰਹੋ ਜਨਾਬ ਮੱਲੀ ਸਾਹਿਬ, ਖੈਰ ਹੋਵੇ
1: ਜੀ। ਇਹ ਸਨ ਅਹਿਸਾਨ ਬਾਜਵਾ ਸਾਹਿਬ, ਜਿਨ੍ਹਾਂ ਨੇ ਅੱਜ ਦੀ ਅਖਾਣ ਕਹਾਣੀ 'ਚ ਚਰਚਾ ਜਿਹੜਾ ਉਹ ਇੱਕ ਅਖਾਣ ਦਾ ਕੀਤਾ। ਆਉਂਦੇ ਵੀਕ ਅਸੀਂ ਫਿਰ ਕੋਈ ਇਸੇ ਤਰ੍ਹਾਂ ਅਖਾਣ ਲੈ ਕੇ ਉਹਦੇ 'ਤੇ ਬਾਜਵਾ ਸਾਹਿਬ ਦਾ ਚਰਚਾ ਸੁਣਾਂਗੇ। ਜੁੜੇ ਰਹਿਣਾ SBS ਪੰਜਾਬੀ ਦੇ ਨਾਲ।
2: ਜੀ ਹਾਂ ਦੋਸਤੋ, ਇਹ ਸਨ ਸਾਡੇ ਲਹਿੰਦੇ ਪੰਜਾਬ ਯਾਨੀ ਕਿ ਪਾਕਿਸਤਾਨ ਵਾਲੇ ਪੰਜਾਬ ਤੋਂ ਸਾਥੀ ਮਸੂਦ ਮੱਲੀ ਜੀ। ਅਤੇ ਇਹ ਗੱਲ ਕਰ ਰਹੇ ਨੇ ਜੀ ਪੰਜਾਬ ਦੇ ਭੁੱਲੇ ਵਿਸਰੇ ਅਖਾਣਾਂ ਦੀ ਪੜਚੋਲ, ਸਾਡੇ ਹਫ਼ਤਾਵਾਰੀ ਸੈਗਮੈਂਟ ਅਖਾਣ ਕਹਾਣੀ ਦੇ ਰਾਹੀਂ। ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਤੁਸੀਂ ਸੁਣੀਆਂ ਨੇ, ਉਹ ਸਾਰੀਆਂ ਪੇਸ਼ਕਾਰੀਆਂ ਤੁਹਾਨੂੰ ਸਾਡੀ ਵੈਬਸਾਈਟ sps.com.au/punjabi ਉੱਤੇ ਮਿਲ ਜਾਣਗੀਆਂ। ਸਾਡੀ ਵੈਬਸਾਈਟ 'ਤੇ ਤੁਹਾਨੂੰ ਇਹਨਾਂ ਆਡੀਓ ਪੇਸ਼ਕਾਰੀਆਂ ਤੋਂ ਇਲਾਵਾ ਲੇਖ ਮਿਲਣਗੇ, ਫੋਟੋਆਂ ਮਿਲਣਗੀਆਂ, ਪੋਡਕਾਸਟ ਤਾਂ ਮਿਲਣਗੇ ਹੀ, ਅਤੇ ਹੋਰ ਵੀ ਬਹੁਤ ਕੁਝ ਮਿਲੇਗਾ ਜੀ। ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲ ਫੇਸਬੁੱਕ ਜਾਂ ਇੰਸਟਾਗ੍ਰਾਮ ਰਾਹੀਂ ਵੀ ਜੁੜ ਸਕਦੇ ਹੋ ਜੀ। ਸਾਡਾ ਹੈਂਡਲ ਹੈ SBS ਪੰਜਾਬੀ PUNJABI, ਅਤੇ ਜੇ ਤਾਂ ਤੁਸੀਂ ਕਰਨੀ ਹੈ ਪ੍ਰੋਗਰਾਮ ਦੌਰਾਨ ਸਾਡੇ ਨਾਲ ਗੱਲਾਂ ਬਾਤਾਂ, ਤਾਂ ਨੰਬਰ ਹੋਈ ਹੈ ਜੀ 0433997670-4397-760। ਸਾਡਾ ਅੱਜ ਦਾ ਜਿਹੜਾ ਸਾਥ ਹੈ ਉਹ ਇੱਥੇ ਹੀ ਖਤਮ ਹੋ ਰਿਹਾ ਹੈ ਦੋਸਤੋ, ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਲਈ ਮੈਨੂੰ ਸ਼ਾਇਨਾ ਕਾਲਰਾਂ ਦਾ ਉਹ ਇਜਾਜ਼ਤ। ਆਪਣਾ ਰੱਖੋ ਖਿਆਲ ਅਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ SBS ਪੰਜਾਬੀ। ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।

ਮੇਰੇ ਅੱਗੇ ਜੋ ਬਣਦੀ ਸੀ ਵੈਸੇ ਤੂੰ ਉਹ ਨਹੀਂ ਸੀ। ਆਹ ਦਿਲ ਤੇਰਾ ਇੰਨਾ ਕਾਲਾ ਤੂੰ ਕਦੇ ਕੀਤਾ ਮੈਨੂੰ ਸ਼ੋਅ ਨਹੀਂ ਸੀ। ਚੱਲ ਠੀਕ ਹੈ ਜਿਵੇਂ ਵੀ ਆ ਗੱਲ ਮੁੱਕੀ ਚੰਗੀ ਆ। ਆਹ ਤੇਰੇ ਅਰਗੀ ਨਾਲੋਂ ਤਾਂ ਯਾਰੀ ਟੁੱਟੀ ਚੰਗੀ ਆ, ਯਾਰੀ ਟੁੱਟੀ ਚੰਗੀ ਆ।

0: Your news from here
1: and hits from home. SBS South Asian.
2: Hello, sir.
3: ਕੁਲਚਿਆਂ ਦੀ ਦੁਕਾਨ ਤੇ ਆ ਕਿਸੇ ਵੱਡੇ ਜਿਹੇ ਸ਼ੋਅਰੂਮ ਆ।
2: ਮੇਰੀ ਗੱਲ ਸੁਣ, ਆਪਣੇ ਘਰੇ ਜਾ ਚੁੱਪ ਕਰਕੇ ਮੈਨੂੰ ਤੂੰ ਦੱਸ ਗਈ ਆ।

0: ਲਾਈ ਇੰਨੀ ਤੂੰ ਵਿਲਿਆ
1: ਉਪਸੀ ਫਿਰ ਹੋ ਗਈ ਮਿਸਟੇਕ ਬਟ ਤੂੰ ਜਾਣਦੀ ਹੈ ਮੇਰਾ ਲਵ ਨਹੀਂ ਫੇਕ ਲਵ ਮੈਂ ਤੋ ਸੋਹਣਾ ਲੱਭੇ ਜੇ ਤੂੰ ਮੈਨੂੰ ਛੱਡੇ ਪੈ ਜਾਣੇ ਬਵਾੜੇ ਫਿਰ ਹੋ ਜੂ ਉਹਦੀ ਹੱਡੀ ਬ੍ਰੇਕ